ਦਿੱਤਾ ਲਾ ਤੇਰਾ ਦਾ ਲਾਏ ਰੇ ਤੇਰੀ ਦਾਇਆ ਤੇਰਾ ਤੇਰਾ ਦੇ ਤੇਰੇ ਦਾਤਾ ਲਾਤਾ ਲਾਇਆ ਓਲੇ ਤੇਰੀ ਤਾਲਾ ਆ ਤੇਰੇ ਤੇਰੇ ਤੇ ਦਾਇਆ ਤਾਲਾ ਰੇ ਤਾਲਾ ਲਾ De kilenc rajkó muzsikált a fülemben, azt sem tudtam, mi jutott az eszemben. Áj, talá, ádri, de talá, oj, de rá, talá, nála, de rit, nála. Oj, talá, na, te, rit, de lata, na, ajá, ajá, de rit, nála, de talá, de na, ajá, ódri, de talá, et, ádri, de la, da, ajá, te, rit, de talá, nála, de rit, nála. Oj, de la, ajá, da, ajá, da, de rit, ajá, oj, te, rit, ajá, ádri, de talá, ajá, te, rit, ਤਲਾ ਨਾ ਯਾ ਓ ਤਿਤਾ ਇਨ ਯਾ ਲਾ ਜੋ ਯਾ ਦਰੀ ਦਾ ਤਲਾ ਲਾ ਰੀ ਨਾ ਯਾ ਹੋ ਦਰੀ ਦਾ ਤਲਾ ਲਾ ਦਰੀ ਦਾ ਤਲਾ ਲਾ ਰੀ ਨਾ ਤਲਾ ਤਲੀ ਨਾ ਲਾ ਨਾ ਨੇ ਨੇ ਨਾ ਯਾ ਯਾ ਦਰੀ ਦੀ ਰੀ ਦਾ ਤਲਾ ਅਲੀ ਨੇ ਤਾ ਤੇਰਾ ਦਰੀ ਦਾ ਤਲਾ ਲਾ ਰੀ ਨਾ ਯਾ ਹੋ ਦਰੀ ਦਾ ਤਲ